ਵਿੱਚ ਹਿਲ ਮੰਨਗਾ, ਜਲਹਾਰ ਵਿੱਚ ਬੀਨ ਗੰਨ ਕੇ ਨਮੰਨਗਾ। ਗੋ ਜਲਹੇਰ ਮੱਚ ਮਾਲ ਕੱਚ ਮਾਰ ਗਏ, ਜਲਹਾਰ ਵਿੱਚ ਬੀਨ ਵੰਨ ਮੋਨ ਗੰਨ ਸੇ। ਯੇ ਟ੍ਰੇਵਨਿੰਗ ਆਰ ਯੂ